ਤਿਲੰਗ ਮਹੱਲਾ ਚੌਥਾ। ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ, ਆਏ ਮਿਲ ਗੁਰ

ਜਿਸ ਰੂਆਈਐ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦੀ ਪਾਈਐ ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈਐ ਸਦਾ ਰਹਿ ਨਿਹਕਾਮ ਜੇ ਗੁਰਮਤ ਪਾਈਐ

ਪੈ ਬਲਿਹਾਰੀ ਗੁਰ ਆਪਣੇ ਵਿਟ ਹੋਂ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਹਿਆ ਸਮਾਈ ਰਹਾ ਗੁਰਮੁਖ ਗਾਵੈ।

ਮਨਮੁਖ ਦਜ ਮਰਨ ਜਮਪੁਰ ਬੱਧੇ ਮਾਰੀਐ ਵੇਲਾ ਨਾ ਲਹਨ ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜ ਸੁਖ ਰਹਨ ਗੁਰ ਕਾ ਸ਼ਬਦ ਵਿਸਾਰੇ

ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਿਜ ਸੁਭਾਏ।

ਜਪਾਉ ਆਪਣੇ ਹਰ ਭਾਲੀ ਸਦ ਬੈਰਾਗ ਨੂੰ ਹਰ ਨਾਮ ਨਿਹਾਲੀ ਅਵ ਜਾਣੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰ ਭਾਏ ਪ੍ਰਭ ਅਗਮ ਅਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਿਆ ਕਾਰ ਕਮਾਏ ਹਉਮੈ ਮੇਟ ਚੱਲੈ ਗੁਰ ਸ਼ਬਦ ਸਮਾਏ

ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਕ ਤ੍ਰਿਕ ਖਾਇਆ ਤ੍ਰਿਕ ਤ੍ਰਿਕ ਸੋਇਆ ਤ੍ਰਿਕ ਤ੍ਰਿਕ ਕਾਪੜ ਅੰਗ ਚੜਾਇਆ

ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮਹਿ ਕੀਰਤ ਹਰ ਨਾਮ ਜੁਗ ਜੁਗ ਆਪੋ ਆਪਣਾ ਧਰਮ ਹੈ।

ਰਹਾਉ ਖੋਜਤ ਖੋਜਤ ਖੋਜਿਆ ਨਾ ਮੈਂ ਬਿਨ ਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ ਜਿਤ ਜਿਤ ਲਾਭ ਹੋ।

ਤਹਾਉ ਸੋਵਤ ਹਰ ਜਪ ਜਾਗਿਆ ਦੇਖਿਆ ਬਿਸਮਾਦ ਪੀ ਅੰਮ੍ਰਿਤ ਤ੍ਰਿਪਤਾ ਸਿਆ ਤਾਕਾ ਅਚਰਜ ਸੁਆਦ ਆਪ ਮੁਕਤ ਸੰਗੀ ਤਰੇ ਕੁਲ ਕੁਟੰਬ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਅਜਾਨ ਮੈਂ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕਉ ਕਿਰਪਾ ਪਹੀ ਦਾਸ ਆਪਣਾ ਕੀਨ ਬਿਲਾਵਲ ਮਹੱਲਾ ਪੰਜਵਾਂ।

ਪੰਜਵਾਂ ਸੰਤ ਸ਼ਰਨ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਰਹਾਓ ਸੂਖ ਸਹਿਜ ਅਰ ਘਨੋ ਆਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਨਾ ਸਾਕੋ ਗੁਰਪੂਰੈ ਮੇਰੀ ਉਲਟ ਧਰੀ।

ਲਪਟਾਏ ਜਰੇ। ਅੰਧ ਕੂਪ ਮਹਿ ਪਰਿਉ ਪ੍ਰਾਣੀ, ਭਰਮ ਗੁਬਾਰ ਮੋਹ ਬੰਧ ਪਰੇ, ਭਰਮ ਗੁਬਾਰ ਮੋਹ ਬੰਧ ਪਰੇ। ਕਹੋ ਨਾਨਕ ਪ੍ਰਭ ਹੋਤ ਦਯਾਰਾ, ਗੁਰ ਭੇਟੈ ਕਾਢੈ ਬਾਂਹ ਫਰੇ। ਬਿਲਾਵਲ ਮਹੱਲਾ ਪੰਜਵਾਂ। ਮਨ

ਨਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਿਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ

ਜਨ ਨਾਨਕ ਅਨ ਦਿਨ ਨਾਮ ਜਪਹੋ ਹਰ ਸੰਤ ਹੋ ਇਹੋ ਛੂਟਣ ਕਾ ਸਾਚਾ ਪਰਵਾਸਾ ਗੋਂਡ ਮਹੱਲਾ ਚੌਥਾ ਹਰ ਸਿਮਰਤ

ਸਾਧ ਜਨਾ ਪਗ ਮਲ ਮਲ ਧੋਵੈ ਪੰਚਪੂਤ ਜਣੇ ਇਕ ਮਾਏ ਉਤ ਭੁਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੈ ਸੰਗ ਰਚ ਰਸੇ ਇਨ ਕੌ ਛੋੜ ਉਪਰ ਜਨ ਬਸੇ

ਸਾਧਨ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਊਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ

ਵਾਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਥੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕਹਿ ਤਾਈ ਭੀਖਿਆ ਨਾਮ ਪੜੇ।

ਜੋਗੀ ਜੁਗਤ ਸਹਿਜ ਕਰ ਵਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਭਾਏ ਸ਼ਬਦ ਤ੍ਰਿਪਤਾ ਸਹਿ ਰਹਾ।

ਵਿਚਾਰੀ ਸੋਗ ਹਰਖ ਮਹਿ ਦੇ ਬਿਰਧਾਨੀ ਸਾਖਤ ਇਵਹੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੇ ਇਹੋ ਨਿਧਾਨਾ ਸਾਧੂ ਪਾਹੇ ਨਾਨਕ ਗੁਰ ਗੋਬਿੰਦ ਜਿਸ ਤੂਠਾ ਘਟ ਘਟ ਰਮਈਆ ਤਿਨਹੀ ਡੀਠਾ ਰਾਮ ਕਲੀ ਮਹੱਲਾ ਪੰਜਵਾਂ ਪੰਚ ਸ਼ਬਦ

ਮਹੱਲਾ ਪਹਿਲਾ ਅੰਤਰ ਉਤਪੁਜ ਅਵਰ ਨ ਕੋਈ ਜੋ ਕਹੀਐ ਸੋ ਪ੍ਰਭਤ ਹੋਈ ਜੁਗ ਹੈ ਜੁਗੰਤਰ ਸਾਹਿਬ ਸਚ ਸੋਈ ਉਤਪਤ ਪਰਲੋ।

ਵਹਿ ਭੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਮਨ ਤਨ ਨਿਰਮਲ ਅਭਿਮਾਨ ਅਭੇਵਾ ਨਿਰਮਲ ਮਨ ਤਨ ਨਿਰਮਲ ਅਭਿਮਾਨ।

ਭਾਉ ਦੁਇ ਪਤਲਾ ਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵਹਿ ਤਾਂ ਤੰਤੀ ਵਾਜੈ ਇਨ ਵਿਦ ਤ੍ਰਿਸ਼ਨਾ ਖੰਡੀ।

ਹਰ ਗੁਣ ਗਾਏ ਸਦਾ ਰੰਗ ਰਾਤੇ, ਬਹੁੜ ਨਾ ਪਛੋਤਾਈਐ। ਭੱਬੈ ਭਾਲਹਿ ਗੁਰਮੁਖ ਬੂਝਹਿ, ਤਾਂ ਨਿਜ ਘਰ ਵਾਸਾ ਪਾਈਐ।

ਕਹਿਦਾ ਸਹੋ ਕਹਿ ਰਹੀ ਹੈ ਬਾਲੇ। ਕਹਿ ਆਵਹੋ ਕਹਿ ਜਾਹੋ ਨਾਨਕ ਬੋਲੈ ਸੁਣ ਬੈ ਰਾਗੀ ਕਿਆ ਤੁਮਹਾਰਾ ਰਾਹੋ। ਘਟ ਘਟ ਵੈਸ ਨਿਰੰਤਰ

ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ ਚੰਦ ਸੂਰਜ ਦੋਏ ਚਾਨਣੀ ਪੂਰੀ ਬਣਤ ਬਣਾਈ ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ।

ਨਾਨਕ ਜਿਸਨੂੰ ਬਖਸ਼ੇ ਤਿਸ ਮਿਲੈ ਤਿਸ ਬਿਘਨ ਨਾ ਲਾਗੈ ਕੋਏ ਮਹੱਲਾ ਤੀਜਾ ਜੀਵਤ ਮਰਣਾ ਸਭ ਕੋ ਕਹੈ ਜੀਵਨ ਮੁਕਤ ਕਿਉਂ ਹੋਏ ਭੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ।

ਸਤ ਪਾਣੀ ਜੰਤ ਫਿਰਹਿ, ਨਾ ਸਤ ਮੂੰਡ ਮੁੰਡਾਈ ਕੇ ਸੀ, ਨਾ ਸਤ ਪੜਿਆ ਦੇਸ਼ ਫਿਰਹਿ, ਨਾ ਸਤ ਰੁੱਖੀ ਬਿਰਖੀ ਪੱਥਰ ਆਪਤ ਛਾਵ ਹੈ ਦੁੱਖ ਸਹਿ, ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਘਾਹ ਚਰਹਿ, ਜਿਸ ਹੱਥ

ਸ਼ਬਦ ਰਵੈ ਸਭ ਘਟ ਮੇਰੇ ਹਉ ਸਭਨਾ ਅੰਦਰ ਜਿਸ ਹੈ ਖੁਆਈ ਤਿਸ ਕੌਣ ਕਹੈ ਜਿਸ ਹੈ ਦਿਖਾਲਾ ਵਾਟੜੀ ਤਿਸ ਹੈ ਭੁਲਾਵੈ ਕੌਣ ਜਿਸ ਹੈ ਭੁਲਾਈ ਪੰਧ ਸਿਰ ਤਿਸ ਹੈ ਦਿਖਾਵੈ ਕੌਣ ਮਹੱਲਾ ਪਹਿਲਾ

ਪੌੜੀ ਮਨਮੁਖ ਮੋਗ ਬਾਰ ਹੈ ਦੂਜੈ ਭਾਏ ਬੋਲੈ ਦੂਜੈ ਭਾਏ ਸਦਾ ਦੁਖ ਹੈ ਨਿਤ ਨੀਰ ਵਿਰੋਲੈ ਗੁਰਮੁਖ ਨਾਮ ਧਿਆਈਐ ਮਥ ਤਤ ਕਢੋਲੈ ਅੰਤਰ ਪ੍ਰਗਾਸ

ਸਾਥੀ ਪਾਖੰਡ ਧਰਮ ਪ੍ਰੀਤ ਨਹੀਂ ਹਰ ਸਿਉਂ ਪਾਖੰਡ ਧਰਮ ਪ੍ਰੀਤ ਨਹੀਂ ਹਰ ਸਿਉਂ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰ ਸ਼ਬਦ ਹੀ

ਤੇ ਇੱਕ ਭਸਮ ਲਗਾਏ ਫਿਰ ਹੈ ਭੇਖ ਧਾਰੀ ਬਿਨ ਸ਼ਬਦ ਹਉ ਮੈਂ ਕਿਨ ਮਾਰੀ ਬਿਨ ਸ਼ਬਦ ਹਉ ਮੈਂ ਕਿਨ ਮਾਰੀ ਆਨ ਦਿਨ ਜਲਤ ਰਹਿ ਦਿਨ ਰਾਤੀ ਭਰਮ ਭੇਖ ਪਰਮਾਈ ਹੈ ਇੱਕ ਗ੍ਰਹਿ ਕੁਟੰਬ ਮਹਿੰਸ ਦਾ ਉਦਾਸੀ ਸ਼ਬਦ ਮੋਏ ਹਰ

ਨਾ ਗੁਰਮੁਖ ਹੋਵੈ ਸੋ ਸੱਚ ਕਮਾਵੈ ਸਾਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਹਉ ਮੈਂ ਤ੍ਰਿਸ਼ਨਾ ਸ਼ਬਦ ਬੁਝਾਈ ਗੁਰਮਤਿ ਸਦਹੀ ਅੰਤਰ ਸੀਤਲ ਹਉ ਮੈਂ ਮਾਰ ਨਿਵਾਰੀ ਹੈ ਸੱਚ ਲੱਗੇ।

ਆਇੰਦਾ ਗੁਰਮੁਖ ਏਕ ਸਿਉਂ ਲਿਵਲਾਏ ਤ੍ਰਿਵਿਧ ਮਨਸਾ ਮਨਹਿ ਸਮਾਏ ਸਾਚਾ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਇੰਦਾ ਜੋ ਧੁਰ ਰਾਤੇ ਸੇ ਹੁਣ ਰਾਤੇ ਗੁਰ ਪ੍ਰਸਾਦੀ ਸਹਿਜੇ ਮਾਤੇ ਸਤਿਗੁਰ

ਸੰਗ ਨਾਮ ਜਤ ਕਤ ਪੇਖੋ ਪ੍ਰਭ ਸੁਖ ਸਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਅਗਹਿ ਅਗਾਹ ਕਿਸ਼ਮ

ਪਹਿਲਾਂ ਅਲੱਗੋ ਜੋਏ ਮਧੂਕੜੋ ਸਾਰੰਗ ਪਾਣ ਸਬਾਏ ਹੀਰਾ ਹੀਰਾ ਵਿਧਿਆ ਨਾਨਕ ਕੰਠ ਸੁਭਾਏ ਪੌੜੀ।

ਦਰਿਆਉ ਤ੍ਰਿਸ਼ਨਾ ਥੱਕੀ ਨਾਨਕਾ ਜਾਮਨ ਰੱਤਾ ਨਾਇ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸਾਇਣ ਚੂੰਡੜੀ ਰੱਤੀ ਲਾਲ ਲਵਾਏ ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮਹਿਨਾ

ਪਹਿਲਾ ਤਾਰਾ ਚੜਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ ਸੇਵਕ ਪੂਰ ਕਰਮਾ ਸਤਿਗੁਰ ਸ਼ਬਦ ਦਿਖਾ ਲਿਆ ਰਾਮ ਗੁਰ ਸ਼ਬਦ ਦਿਖਾ ਲਿਆ ਸੱਚ ਸੰਭਾਲਿਆ।

ਹਰ ਨਾਮ ਵੱਖਰ ਗੁਰ ਸ਼ਬਦ ਭਾਉ ਪਛਾਣ ਹੈ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਘਰ ਸੱਚ ਜਾਣ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੈਰੋਂ ਮਹੱਲਾ ਤੀਜਾ। ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕੈ ਹਿਰਦੈ ਸਾਚਾ ਸੋਈ। ਸਾਚੀ ਭਗਤ ਕਰਹਿ ਦਿਨ ਰਾਤੀ, ਤਾਂ ਤਨ ਦੁਖ ਨਾ ਹੋਈ। ਭਗਤ

ਕਥਾ ਸੋ ਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੈ ਫੇਰ ਚੱਲੈ ਤੁਧ ਨਾਲੀ ਹਰ ਹਰ ਨਾਮ ਜਪ ਹੋ ਬਨਵਾਲੀ ਕਰ ਕਿਰਪਾ ਮਿਲ ਹੋ ਸਤਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾਉ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਘੜੀਐ ਤਿਸ ਘੜੀਐ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿਚ ਕਾਇਆ ਨਗਰ ਲੱਧਾ ਹਰ ਭਾਲੀ।

ਸਤ ਸੰਗਤ ਸਾਈ ਹਰ ਤੇਰੀ, ਜਿਤ ਹਰ ਕੀਰਤ ਹਰ ਸੁਣਨੇ, ਜਿਨ ਹਰ ਨਾਮ ਸੁਣਿਆ ਮਨ ਭੀਨਾ, ਤਿਨ ਹਮ ਸਰੇ ਵਹਿ ਨਿਤ ਚਰਣੇ, ਜਗ ਜੀਵਨ ਹਰ ਧਿਆਏ ਤਰਣੇ, ਅਨੇਕ ਅਸੰਖ ਨਾਮ ਹਰ ਤੇਰੇ, ਨਾ ਜਾਹੀ ਜਿਹਵਾ ਇਤ ਗਣਨੇ ਰਹਾਓ। ਗੁਰਸਿੱਖ ਹਰ ਬੋਲਹੋ ਹਰ ਗਾਵਹੋ, ਲੇ ਗੁਰਮਤ ਹਰ ਜਪਣੇ, ਜੋ ਉਪਦੇਸ਼ ਸੁਣੇ ਗੁਰ ਕੇ ਰਾ, ਸੋ ਜਨ ਪਾਵੈ ਹਰ ਸੁਖ ਘਣੇ।

ਜੋ ਚਿਤਵੀਐ ਤਿਤ ਬਿਗਰ ਸਕਾਜ ਰਹਾਉ। ਠਾਕੁਰ ਛੋੜ ਦਾਸੀ ਕੌ ਸਿਮਰਹਿ, ਮਨਮੁਖ ਅੰਧ ਅਗਿਆਨਾ, ਹਰ ਕੀ ਭਗਤ ਕਰਹਿ ਤਿਨ ਨਿੰਦਾ ਹੈ, ਨਿਗੁਰੇ ਪਸ਼ੂ ਸਮਾਨਾ। ਜੀਉ ਪਿੰਡ ਤਨ ਧਨ ਸਭ ਪ੍ਰਭ ਕਾ, ਸਾਕਤ ਕਹਿਤੇ ਮੇਰਾ, ਅਹੰ ਬੁੱਧ ਦੁਰਮਤ ਹੈ ਮੈਲੀ, ਬਿਨ ਗੁਰ ਭਵ ਜਲ।

ਪੰਜਵਾਂ ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਹਿ ਪੇਖਿਓ ਉਦਾਸਾਏ ਦੰਡ ਧਾਰ ਜਟ ਧਾਰੈ ਪੇਖਿਓ ਵਰਤਨੇਮ ਤੀਰਥਾਏ ਸੰਤ ਸੰਗ ਪੇਖਿਓ ਮਨ ਮਾਏ ਊਪ ਪਿਆ।